0: ਦਫ਼ਤਰ ਮੁਜਬ ਟੋਕਨ ਦਾ ਅੱਜੇ ਦਾ ਕੋਟਾ ਪੂਰੀ ਚਾਲੀ ਅਲਾਟ ਕਰ ਦਿੱਤਾ ਗਿਆ ਹੈ। ਯਾਤਰੀਆਂ ਦਾ ਪੰਜੀਕਰਨ ਕੱਲ੍ਹ ਥਮਾਂ ਆਪਣੇ ਤੈਅ ਸਮੇਂ ਮੁਤਾਬਕ ਸ਼ੁਰੂ ਹੋਈ ਜਾਗ। ਪ੍ਰਸ਼ਾਸਨ ਨੇ ਪੰਜੀਕਰਨ ਪ੍ਰਕਿਰਿਆ ਕੀ ਸਖਲਾ ਬਣਾਨੇ ਤੇ ਸ਼ਰਧਾਲੂਆਂ ਦੀ ਅਪੇਕਸ਼ਿਤ ਭੀੜ ਕੀ ਦਿਖਦੇ ਹੋਏ ਵਿਆਪਕ ਬੰਦੋਬਸਤ ਕੀਤੇ ਦੇਣ। ਪੰਜੀਕਰਨ ਪ੍ਰਕਿਰਿਆ ਦੇ ਦੌਰਾਨ ਬਿਜਨ ਕਿਸੇ ਰੁਕਾਵਟ ਦੇ ਸੇਵਾ ਉਪਲਬਧ ਕਰਵਾਉਣ ਲਈ ਲੋੜ ਚਦੇ ਉਪਾਅ ਕੀਤੇ ਗਏ ਦੇਣ। ਇਸੇ ਦੌਰਾਨ ਕਿਸ ਸ਼ਰਧਾਲੂਏ ਆਪਣਾ ਉਤਸ਼ਾਹ ਸਾਂਝਾ ਕਰਦੇ ਹੋਏ ਆਖਿਆ,
1: ਬਾਬਾ ਕੀ ਅਸੀਮ ਕਿਰਪਾ ਹੋਤੀ ਹੈ ਤਭੀ ਪਹਿਲੇ ਜਥੇ ਮੇਂ ਬੁਲਾਵਾ ਹੋਤਾ ਹੈ ਔਰ ਬਾਬਾ ਕੀ ਹਮੇਸ਼ਾ ਕਿਰਪਾ ਰਹੀ ਹੈ ਔਰ ਇਨਕੀ ਕਿਰਪਾ ਹੋਤੀ ਹੈ ਤਭੀ ਅਮਰਨਾਥ ਕੀ ਯਾਤਰਾ ਕਰਤੇ ਹੈ ਔਰ ਯਾਤਰਾ ਇਤਨੀ ਖੁਸ਼ੀਮਈ ਔਰ ਆਨੰਦਮਈ ਮੰਗਲ ਹੋਤੀ ਹੈ ਕਿ ਐਸੇ ਲਗਤਾ ਹੈ ਕਿ ਹਮ ਸਵਰਗ ਮੇਂ ਚਲਤੇ ਹੈ। ਪਬਲਿਕ ਵੀ ਸਪੋਰਟ ਦੇਤੀ ਹੈ, ਐਸਾ ਆਨੰਦਮਈ ਔਰ ਮੰਗਲਮਈ ਵਾਤਾਵਰਣ ਹੈ ਔਰ ਖੁਸ਼ੀ ਹੋਤੀ ਹੈ ਕਿ ਬਾਬਾ ਕਾ ਦਰਸ਼ਨ ਕਰਨੇ ਕੇ ਲੀਏ।
2: ਸੁਨੀਲ ਕੁਸ਼ਵਾਹਾ, ਧਾਮਨੋਤ ਬਹੁਤ ਬੇਸਬਰੀ ਸੇ ਇੰਤਜ਼ਾਰ ਥਾ, ਰਸ਼ ਤੋ ਕਾਫੀ ਹੈ, ਗੁਲਜੋਸ਼ ਤੋ ਪਰਯਾਪਤ ਹੈ ਔਰ ਵਿਵਸਥਾ ਚਲ ਰਹੀ ਹੈ। ਅਬ ਦੇਖੋ ਕਿਆ ਹੋਤਾ ਹੈ, ਟੋਕਨ ਤਾਂ ਹੈ, ਅਬ ਬਾਬਾ ਕੀ ਮਰਜ਼ੀ, ਕਿਆ ਕਰਤੇ ਹੈ ਬਾਬਾ।
0: ਆਕਾਸ਼ਵਾਣੀ ਜੰਮੂ ਦੇ ਪ੍ਰਾਦੇਸ਼ਿਕ ਸਮਾਚਾਰ ਏਕਾਂਸ਼ ਆਸਿਆ ਵਸਤੂ ਤੇ ਸੇਵਾ ਕਰ ਸਰਬੰਧੀ ਦਿਹਾੜੇ ਦੇ ਮੌਕੇ ਪਰ ਕੱਲ੍ਹ 1 ਜੁਲਾਈ ਕੀ 12:30 ਤੀਹ ਮਿੰਟੇ ਦਾ ਇੱਕ ਵਿਸ਼ੇਸ਼ ਕਾਰਜਕ੍ਰਮ ਪ੍ਰਸਾਰਿਤ ਕੀਤਾ ਜਾ, ਜਿਹਦਾ ਵਿਸ਼ੇ ਹੋਊ ਸੌਖੀ ਕਰ ਪ੍ਰਣਾਲੀ ਕੰਨੇ ਸਸ਼ਕਤ ਭਾਰਤ। ਕੱਲ੍ਹ 1 ਜੁਲਾਈ ਕੀ ਪ੍ਰਸਾਰਿਤ ਹੋਣ ਵਾਲੇ ਇਸ ਕਾਰਜਕ੍ਰਮ 'ਚ ਸਾਡੇ ਪ੍ਰਾਹੁਣੇ ਹੋਣਗੇ ਜੰਮੂ ਕਸ਼ਮੀਰ ਸਰਕਾਰ 'ਚ GST ਕਮਿਸ਼ਨਰ PK ਭੱਟ, ਜਿਹੜੇ ਇਸ ਵਿਸ਼ੇ ਪਰ ਆਪਣੇ ਮਾਹਿਰਾਨਾ ਵਿਚਾਰ ਸਾਂਝੇ ਕਰਨਗੇ। ਇਸ ਕਾਰਜਕ੍ਰਮ ਦੀ ਮੇਜ਼ਬਾਨੀ ਸਾਡੇ ਨਿਊਜ਼ ਐਂਕਰ ਜਗਮੋਹਨ ਸ਼ਰਮਾ ਹੁੰਦੇ ਆਸਿਆ ਕੀਤੀ ਜਾਗ। ਪੇਸ਼ ਹੈ ਇਸ ਕਾਰਜਕ੍ਰਮ ਦੀ ਇੱਕ ਨਿੱਕੀ ਨਈ ਝਲਕ।
3: ਆਪ ਪ੍ਰੋਪਰ ਬਿੱਲ ਲੇਂਗੇ ਤੋ ਹਮਾਰੇ ਪਾਸ ਉਹ ਟੈਕਸ ਆ ਜਾਏਗਾ, ਤੋ ਇੱਕ ਬਹੁਤ ਬੜੀ ਬਾਤ ਹੈ। ਔਰ ਦੂਸਰਾ ਹੈ ਕਿ ਜੋ ਵੀ ਵਿਆਪਾਰੀ ਹੈ ਉਹ ਕਿਸੀ ਜਾਂ ਸੇ ਮੈਂ ਨਹੀਂ ਆਉਣਾ ਚਾਹੀਏ, ITC ਜੋ ਉਨਕਾ ਪ੍ਰੋਪਰ ਹੈ ਵਹੀ ਲੇ, ਕਿਉਂਕਿ ਜੋ ਸਿਸਟਮ GST ਕਾ ਬਣਾ ਹੈ ਇਹ ਪੂਰਾ ਡਿਜੀਟਲ ਹੈ, ਹਰ ਇੱਕ ਚੀਜ਼ ਟਰੈਕ ਹੋਤੀ ਹੈ ਔਰ ਕੰਪਲਾਈ ਕਰਨਾ ਚਾਹੀਏ। ਬਾਕੀ ਕਿਸੀ ਕੋ ਕੋਈ ਵੀ ਦਿੱਕਤ ਹੈ ਮੈਂ ਹਮੇਸ਼ਾ ਅਵੇਲੇਬਲ ਰਹਾ ਹੂੰ, ਮੇਰੇ ਐਡੀਸ਼ਨਲ ਕਮਿਸ਼ਨਰ ਅਵੇਲੇਬਲ ਰਹੇ ਹੈ, ਕਿਸੀ ਵੀ ਤਰ੍ਹਾਂ ਕੀ ਕੋਈ ਦੁਵਿਧਾ ਹੋ ਮੇਰੇ ਪਾਸ ਆ ਸਕਤੇ ਹੈ, ਬਤਾ ਸਕਤੇ ਹੈ।
4: ਇਹ ਖਬਰਾਂ ਸਾਡੀ ਵੈਬਸਾਈਟ newsonair.gov.in ਪਰ ਉਪਲਬਧ ਹਨ। ਇਹਦੇ ਇਲਾਵਾ ਤੁਸੀਂ ਖਬਰਾਂ ਆਕਾਸ਼ਵਾਣੀ ਦੇ ਮੋਬਾਈਲ ਐਪਲੀਕੇਸ਼ਨ ਤੇ DTH ਪਰ ਵੀ ਸੁਣੀ ਸਕਦੇ ਹੋ।
0: ਇਹ ਖਬਰਾਂ ਤੁਸ ਆਕਾਸ਼ਵਾਣੀ ਜੰਮੂ ਥਮਾਂ ਸੁਣਾਰਦੇ ਹੋ। ਹੁਣ ਬਾਕੀ ਦੀ ਖਬਰਾਂ ਕੰਨੇ ਪੂਨਮ ਡੋਗਰਾ।
5: ਸੈਨਾ ਪ੍ਰਮੁੱਖ ਜਨਰਲ ਉਪਿੰਦਰ ਦਿਵੇਦੀ ਹੋਰੇ ਗਲਾਇਆ ਜੇ ਭਾਰਤੀ ਸੈਨਾ ਕੀ ਤਾਕਤ ਕੁਸਾ ਇਕਲੇ ਮਾਨੂੰ ਕਰਨੇ ਨਹੀਂ ਮਿਲਦੀ, ਸਗੋਂ ਆਪਣੇ ਜਵਾਨੇ, ਕਮਾਂਡਰੇ, ਸਾਬਕਾ ਸੈਨਿਕੇ, ਉਨਦੇ ਪਰਿਵਾਰੇ ਤੇ ਦੇਸ਼ ਦੇ ਨਾਗਰਿਕਾਂ ਦੇ ਅਟੁੱਟ ਵਿਸ਼ਵਾਸ ਥਮਾਂ ਮਿਲਦੀ ਹੈ। ਅੱਜ ਨਵੀਂ ਦਿੱਲੀ ਚ ਆਪਣਾ ਅਹੁਦਾ ਛੋੜ ਦੇ ਦੌਰਾਨ ਜਨਰਲ ਦਿਵੇਦੀ ਨੇ ਇਹ ਗੱਲ ਆਖੀ। ਉਨੇ ਗਲਾਇਆ ਜੇ ਚਾਹੁੰ ਦਾ ਕਿ ਥਮਾਂ ਭਾਰਤੀ ਸੈਨਾ ਚ ਸੇਵਾ ਦੇਈਏ ਉਨੇ ਕੀ ਬੜਾ ਫਖਰ ਮਹਿਸੂਸ ਹੋਆਰਦਾ ਤੇ ਇਹ ਉਨਦੇ ਲਈ ਬੜੇ ਗੇ ਮਾਣ ਵਾਲੀ ਗੱਲ ਹੈ। ਨਵੇਂ ਸੈਨਾ ਪ੍ਰਮੁੱਖ ਜਨਰਲ ਧੀਰਜ ਸੇਠ ਹੋਰੇ ਕੀ ਕਮਾਨ ਸੌਂਪਦੇ ਹੋਏ ਉਹਨੇ ਇਸ ਗੱਲਾਂ ਉੱਪਰ ਵਿਸ਼ਵਾਸ ਵਿਅਕਤ ਕੀਤਾ ਜੇ ਸੈਨਾ ਹਮੇਸ਼ਾ ਆਪਣੀ ਪਰੰਪਰਾਏ ਕੀ ਕਾਇਮ ਰੱਖੋਗ ਤਾਂ ਭਵਿੱਖ ਚ ਕਿਸੇ ਵੀ ਚੁਣੌਤੀ ਲਈ ਤਿਆਰ ਹੋਗ। ਉਹਨੇ ਆਖਿਆ,
6: ਆਜ ਮੈਂ ਇਹ ਜ਼ਿੰਮੇਦਾਰੀ ਜਨਰਲ ਧੀਰਜ ਸੇਠ ਕੋ ਸੌਂਪ ਰਹਾ ਹੂੰ। ਵੇ ਇੱਕ ਅਨੁਭਵੀ ਸੈਨਿਕ ਔਰ ਸਕਸ਼ਮ ਨੇਤ੍ਰਤਵ ਕਰਤਾ ਹੈ। ਮੁਝੇ ਪੂਰਨ ਵਿਸ਼ਵਾਸ ਹੈ ਕਿ ਉਨਕੇ ਨੇਤ੍ਰਤਵ ਮੇਂ ਭਾਰਤੀ ਸੈਨਾ ਆਪਣੀ ਗੌਰਵਸ਼ਾਲੀ ਪਰੰਪਰਾਓਂ, ਪ੍ਰੋਫੈਸ਼ਨਲਿਜ਼ਮ ਔਰ ਸੰਕਲਪ ਕੇ ਸਾਥ ਔਰ ਵੀ ਬੁਲੰਦੀਓਂ ਕੋ ਛੂਏਗੀ। ਆਜ ਜਬ ਮੈਂ ਇਹ ਦਾਇਤ ਸੌਂਪ ਰਹਾ ਹੂੰ ਤੋ ਭਾਰਤੀ ਸੈਨਾ ਕੇ ਭਵਿਸ਼ ਕੋ ਲੇਕਰ ਮੇਰਾ ਪੂਰਨ ਵਿਸ਼ਵਾਸ ਹੈ ਕਿ ਹਮਾਰੀ ਸੈਨਾ ਆਪਣੀ ਪਰੰਪਰਾਓਂ ਸੇ ਜੁੜੀ ਰਹੇਗੀ, ਵਰਤਮਾਨ ਚੁਣੌਤੀਓਂ ਕੇ ਪ੍ਰਤੀ ਸਜਗ ਰਹੇਗੀ ਔਰ ਭਵਿਸ਼ ਮੇਂ ਆਨੇ ਵਾਲੀ ਹਰ ਪਰਿਸਥਿਤੀ ਕੇ ਲੀਏ ਨਿਰੰਤਰ ਤਿਆਰ ਰਹੇਗੀ।
5: ਨੌਜਵਾਨਾਂ ਲਈ ਰੋਜ਼ਗਾਰ ਦੇ ਵਾਧੂ ਮੌਕੇ ਪੈਦਾ ਕਰਨ ਦੇ ਮਕਸਦ ਕੰਨੇ ਕਠੂਆ ਜ਼ਿਲ੍ਹੇ ਦੇ ਰੋਜ਼ਗਾਰ ਤੇ ਪਰਾਮਰਸ਼ ਕੇਂਦਰ 'ਚ ਕੰਮ ਰੋਜ਼ਗਾਰ ਦੇ ਮੌਕੇ ਉਪਲਬਧ ਕਰਾਉਣ ਵਾਸਤੇ ਜੋਬ ਫੇਅਰ ਦਾ ਆਯੋਜਨ ਕੀਤਾ ਗਿਆ। ਇਹਦੇ 'ਚ ਬੜੀ ਮਤੀ ਗਿਣਤੀ 'ਚ ਉਮੀਦਵਾਰਾਂ ਨੇ ਹਿੱਸਾ ਲਿੱਤਾ ਤੇ ਵੱਖ ਵੱਖ ਉਦਯੋਗ ਕੰਪਨੀਆਂ ਕੰਨੇ ਗੱਲਬਾਤ ਵੀ ਕੀਤੀ। ਅਧਿਕਾਰੀਆਂ ਦੱਸਿਆ ਜੇ ਇਸ ਦੌਰਾਨ 500 ਥਮਾਂ ਜ਼ਿਆਦਾ ਕੰਮ ਰੋਜ਼ਗਾਰ ਦੇ ਮੌਕੇ 20-40 ਉਮਰੇ ਦੇ ਨੌਜਵਾਨਾਂ ਕੀ ਦਿੱਤੇ ਗਏ। ਉਮੀਦਵਾਰਾਂ ਨੇ ਇਸ ਪਹਿਲ ਦਾ ਸਵਾਗਤ ਕੀਤਾ ਤੇ ਗਲਾਇਆ ਜੇ ਇਹਦੇ ਰਾਹੀਂ ਉਹਨੇ ਕੀ ਰੋਜ਼ਗਾਰ ਦੇ ਵਾਧੂ ਮੌਕੇ ਸਿੱਧੇ ਤੌਰਾਂ ਪਰ ਹਾਸਲ ਹੁੰਦੇ ਨੇ। ਪੁੰਛ 'ਚ ਹੱਥਕੱਢੀ ਤੇ ਦਸਤਕਾਰੀ ਵਿਭਾਗ ਦੇ ਕੰਮੇ ਕਾਰਵਾਈਆਂ ਦਾ ਜਾਇਜ਼ਾ ਲੈਣ ਲਈ ਇੱਕ ਜਾਇਜ਼ਾ ਮੀਟਿੰਗ ਲੱਗੀ। ਡਾਇਰੈਕਟਰ ਮੁਹੰਮਦ ਨਾਜ਼ਿਰ ਸ਼ੇਖ ਹੋਰੇ ਪੰਜਾਨੀ ਤੇ ਡਡੋਰ ਗ੍ਰਾਂ 'ਚ ਮੀਟਿੰਗ ਲਾਈ ਤੇ ਵੱਖ ਵੱਖ ਕਲਿਆਣਕਾਰੀ ਸਕੀਮੇ ਦੀ ਅਮਲਾਵਰੀ ਦਾ ਜਾਇਜ਼ਾ ਲਿੱਤਾ ਤੇ ਅਧਿਕਾਰੀਆਂ ਕੇ ਨਿਰਦੇਸ਼ ਦਿੱਤੇ ਜੇ ਹੱਕਦਾਰ ਲਾਭਾਰਥੀਆਂ ਤੱਕ ਅਰਗੇ ਸੱਭੇ ਲਾਭ ਪਹੁੰਚਾਏ ਜਾਣ। ਮੌਸਮ ਵਿਭਾਗ ਨੇ ਅੱਜ ਸੰਝਾ ਜੰਮੂ ਕਸ਼ਮੀਰ ਦੇ ਕਿਸ਼ ਥਾਰੇ ਬਿਜਲੀ ਚਮਕਣੇ ਤੇ ਹਲਕੀ ਵਰਖਾ ਪਾਉਣੇ ਦੀ ਪੇਸ਼ਨਗੋਈ ਕੀਤੀ ਹੈ। ਕੱਲ੍ਹ ਥਮਾਂ 5 ਜੁਲਾਈ ਤੱਕ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਦੀਆਂ ਕਿਸ਼ ਥਾਰਿਆਂ ਉੱਪਰ ਹਲਕੀ ਵਰਖਾ ਪਾਉਣੇ ਦੇ ਆਸਾਰ ਦੱਸੇ ਗਏ ਨੇ। ਇਸੇ ਦੌਰਾਨ ਕਿਸ਼ ਥਾਰਿਆਂ ਉੱਪਰ ਭਾਰੀ ਵਰਖਾ ਤੇ ਅੰਧੀ ਝੱਖੜ ਚੁਲਨੇ ਦੀ ਵੀ ਉਮੀਦ ਹੈ। ਲੋਕਾਂ ਕੀ ਸੋਗਾ ਰੋਣੇ ਦੀ ਸਲਾਹ ਦਿੱਤੀ ਗਈ ਹੈ। ਇਹਦੇ ਬਾਰੇ ਹੋਰ ਮਤੀ ਜਾਣਕਾਰੀ ਕੰਨੇ मौसम विभाग के निदेशक